0: ਇਹ ਸੰਦਾਸੀ ਦਹਾਣੇ ਅਸਾਂ ਕਾਲ ਤੇ ਕੇਰ ਆਹੇ ਹੈਲੋ ਅਸਲਾਮ ਅਲੈਕੁਮ
1: ਵਾਲੇਕੁਮ ਸਲਾਮ
0: ਕੇਰ ਸਾਹਿਬ ਆਈ ਕਿਥਾਂ ਖਾਂ
1: ਨਜ਼ਰ ਹੁਸੈਨ ਚਾਂਡੀਆ ਤੋਂ ਗਲਾਇਆ ਕੀਤਰ ਜਬਲ ਕੋ
0: ਜੀ ਛਾਲ ਹੈ ਚਾਂਡੀਆ ਸਾਹਿਬ ਖੁਸ਼ ਆਇਓ
1: ਕੇਰ ਲਾਨਾ ਦਾ ਤਾ ਬੁਦਾ ਖੁਸ਼ ਆਇਓ
0: ਅਲਹਮਦੁਲਿਲਾ ਵਾਂ ਸਕਦੇ ਬੇ ਕੇਰ ਪੇ ਬੁਦੇ
1: ਜੀ ਮੈਂ ਬਾਹਰਨ ਅਦੀਬ ਹੁਸੈਨ ਨਜ਼ਰ ਹੁਸੈਨ ਅਜਦ ਹੁਸੈਨ
0: ਜੀ ਜੀ ਮਿਹਰਬਾਨੀ ਤਾਂ ਸਭਨੀ ਜੋ
1: ਕਿਹੜੋ ਬਾਬਰ ਹੁਸੈਨ
0: ਕਿਰੋੜੇ ਕੁਰਬ ਸੋਹਣਾ ਸਾਈਂ ਕਿਰੋੜੇ ਕੁਰਬ ਥੈਂਕ ਯੂ ਥੈਂਕ ਯੂ ਦਿਸੰਦਾਸੀ ਤਾਂ ਕਾਲ ਤੇ ਕੇਰ ਹੈਲੋ ਅਸਲਾਮ ਅਲੈਕੁਮ
2: ਵਾਲੇਕੁਮ ਸਲਾਮ ਅਜ਼ੀਜ਼ ਸੋਲੰਗੀ ਸਾਈਂ ਡੈਂਗਲ ਫੜੀ ਕੰਗ ਲਾਇਆ ਵਿਓ
0: ਛਾ ਹਾਲਾ ਅਜ਼ੀਜ਼ ਸੋਲੰਗੀ ਸਾਹਿਬ ਖੁਸ਼ ਆਇਓ ਅੱਲਾ ਪਾਕ ਜਾ ਅਹਿਸਾਨ ਆਇਨ ਤਵਾਂ ਜੋ ਦੁਆਉਂ ਆਇਨ ਤਾਂ ਸਾਗਰ ਵੀ ਕੇਰ ਵੀ ਬੁਦੇ
2: ਸਾਈਂ ਕੁਰਬਾਨ ਕਾਕੇਲੀ ਖਾਲਕ ਲਾਸ਼ਾਰੀ ਅਜ਼ੀਜ਼ ਕਰਵਾਰ ਹੈ ਜੇਕੇ ਸਿੱਪਾ ਲਾਸ਼ਾਰੀ ਜੇਕੇ ਬੁਕਣ ਪਿਆ ਸਭਨੀ ਕੇ
0: ਵਾਲੇਕੁਮ ਅਸਲਾਮ ਲੱਖ ਥੋੜਾ ਸੋਹਣਾ ਸਾਈਂ ਲੱਖ ਥੋੜਾ ਖੁਸ਼ ਜੋ ਸਾਜ਼ ਆਵਾਜ਼ ਜੇ ਸਾਥ ਮੇ ਯੂਨਸ ਬਕਾਰੀ ਵਣਣ ਵਾਰੋ ਆਹੇ ਸ਼ੋ ਪੁਜਾਣੀ ਤੇ ਪਹੁੰਚਣ ਵਾਰੋ ਆਹੇ ਦਿਸਨ ਅਸੀਂ ਕਾਲ ਤੇ ਕੇਰ ਆਏ ਹੈਲੋ ਅਸਲਾਮ ਅਲੈਕੁਮ ਹੈਲੋ ਵਾਲੇਕੁਮ ਅਸਲਾਮ ਕੇਰ ਸਾਹਿਬ ਹੈ ਕਿਥਾਂ ਕਾ ਛਾ ਹਾਲ ਹੈ ਅਜ਼ਲੀ ਭੁੱਟੋ ਸਾਹਿਬ ਖੁਸ਼ ਆਇਓ ਅਲਹਮਦੁਲਿਲਾ ਅਲਹਮਦੁਲਿਲਾ ਤਾਂ ਸਕਦੇ ਬਿਓ ਕੇਰ ਪਿਓ ਬੁਦੇ ਸਭਿਨੀ ਜੂੰ ਮਿਹਰਬਾਨੀ ਜੇਤਰਾ ਬੁਧਨ ਪਿਆ ਸਭਿਨੀ ਜੂੰ ਮਿਹਰਬਾਨੀ ਹਾਂ
2: ਸਭਿਨੀ
0: ਜੂੰ ਮਿਹਰਬਾਨੀ ਲੱਖ ਤੋਰਾ ਖੁਸ਼ ਹੋ ਆਬਾਦ ਹੋ ਥੈਂਕ ਯੂ ਮਿੱਠਾ ਮਾਣੋ ਲੱਖ ਤੋਰਾ